ਦਿਨ ਦੇ ਚੇਕ ਇਸੇ ਤੋਂ ਦੇ ਚੇ ਅਗਲੇ ਕੀ ਸੇਨ ਦੇ ਚ ਲਜਮਾ ਵਸੇਨ ਸਭ ਮਾਮਦਾਨ ਸੰਗ ਨੇ ਵੀ ਅਗਪਲੇ ਸੇਨ ਦੇ ਚ ਅਗਲੇ ਬੁਸੇਨ ਦੇ ਚ ਪਲਜਨ ਦੇ ਚ ਜੁਰਵਾਲ ਮਾਲਿਕ ਮੁਜਰਾ ਲਜਮਾ ਲਿਖ ਸਬਾਈ ਜਰਤ ਨਾ ਤੇ ਸੇਨ ਰਿਆਲ ਬ